0: আমি গমনে করি আমি গেন্দা রাজেন্দ্রনাগ মেদুগে শোয়েস করিয়া গেন্দানি হামা নগে তিরি সিঙ্গুমা হামে কমে দুহে শোয়েস ফাশা গমনে করিয়া দারুগা এহুন তেরিং এ বারবো মা দোহা হামা মি ফেশুম বেনু ওয়ানি কাল বাই মাউলুমা তে হিসা কোলা করি আমি গেন্দানি পিএস মে আ মেদুর কো না নোট করে বেনে হুন তেরিনা শোগে বারবো লবা বেনু লবা কম গমান মা ডি এফ এম 91 মি পেজ মেসেজ করাবান
1: আর মে ফরতমা এহুন তেরি আমি হাসাব মুবাহক দকালা না মেদুগে শোগে ফরতমা মি বাহক দকালা নি আজলা আজলা
2: ও
1: কেনে হাল
2: ਹਾਲੋ ਹਮ ਵਾਰਾ ਰੰਗਲ ਮੈਨੂੰ ਗਿਆਲ ਕਿਨੇ
1: ਵਾਰਾ ਬਰਾਬਰ ਹਮ ਦੋਹ ਗੇ ਫੇਸ਼ੂਮ ਕੀਨੇ
2: ਫੇਸ਼ੂਮ ਬਰਾਬਰ
1: ਬਰਾਬਰ ਹੋਰੀ ਹਾ ਕਮੇਸ ਬਰਾਬਰ
2: ਹੋਰੀ ਹਾ ਕਮੇ ਦੇਂ ਅੰਨਾ ਨੇ ਦੇਂ ਹਾ ਮਾਣੇ ਹੈ ਰੰਗਲ ਦੁਆ ਹੈ
1: ਐਹੰਦਾ ਬਾ ਮੈਂ ਫਾਈਨਲ ਕੋਲੋਨੀ ਤਾ ਦਿਮਾਨ ਦਿਮਾ ਵੀ ਮਾਂ ਫਰਤੇ ਮੈਂ ਸਹਾਲਮ ਬੇਣੂ ਵਾਇਸ ਵਾਲ ਮੇਂਗੇ ਮੋਲੂ ਵੀ ਤਾ
0: ਸਾਦੇ চ্যাম্পিয়ন কারণে গি গাদে হামাজলাম প্র্যাকটিস মিস করু লাভ
1: আমি মৌসুম ਮੇਂ ਫਰ ਦਾ ਮੌਸਮ
2: ਦੇ ਹਾਂ ਬੋਣੇ ਵੇਣੇ ਵਾਲਾ ਰਾਗਾ ਲੇ ਗੇਣਾ ਦੇ ਖੁਦੀ ਸਮਸੀ ਦਾ ਮਿਸਾਂ ਨੇ ਫਾਈਨਲ ਮਿਸਾਂ ਨੋ
1: ਆ ਇਹ ਗਦਾ ਖੰਡੋ ਗਾ ਦੁਬਾ ਫਾਇ ਦੇ ਕੋ ਦਿਨ ਆ ਸ ਕੁਲੇ ਫਾਣੇ ਕਾ ਐਂਬੁਰੀ ਐ ਮੀ ਹੁੰ ਗੇ ਰਾਸ਼ਾ ਦੋ
2: ਫਾਈਨਲ ਗਾ ਦੇ ਗੇ ਦੋਸ ਕੁਰੇ ਗੇ ਨੇ ਸਭ ਦੇ ਸਿੱਧੀ ਹਮ ਮਨ ਗੇ ਖੰਡੋ ਵਾੜੇ ਦੋ ਫਾਈਨਲ ਵੀ ਮਾ
1: ਹਾਂ ਹਾਂ
2: ਪਰ ਉਹਦਾ ਗੂ ਵਾਲੇ ਨਾ ਸੀ ਦੇ ਗੇ ਵਾਰਾ ਗਦਾ ਵੀ
1: ਹੈ ਇਹਨੇ ਵੀ ਪੁਨੀ

0: 그러면 이 훈련 게 훈련 쇼 매할 쇼 배려 가고 우리 팬분들 안녕하세요. 안녕하세요. 누쇼마. 우리 팬분들. 고바 기네. 기네 누쇼마.
1: 누쇼마.
0: 랑을.
1: 구두 기네.
0: 구두는 파토미.
1: 파토 파토.
0: 기 꾸라니 누쇼마.
1: 네. 고려해야 돼.
0: 게이크라이 이다
1: 이다
0: 이도 에스 제이퍼 멜티 데네도 해도
1: 네네네 하와 에코 도서 아르케아리
0: 에하랑 헤데네
1: 아 땡
0: 에도 사다
1: 하당 올로니 디제가 하당 하다 도서 에쇼크 이제 헤 미 스쿨가 사가시 산뜻타신 올로니 사모고로니 하이제 에코게 사마
0: ਮੈਂ ਵੀ ਕੋਈ ਤੋਂ ਮੈਂ ਤਾਂ ਮੈਂ ਫਸ ਕੋ ਲੰਜ ਹੁਣੀ
1: ਆ
0: ਮੈਂ ਹਰ ਕੇ ਆਈ ਸਾਬ ਕੇ ਗੱਜ ਤੇ ਮਸੇ ਕੇ
1: ਇਹ ਹਵਾ ਇਸ ਤਾਂ ਮੁਗਰਾ ਰਹਾ ਹੈ ਮੋੜਨੀ ਮੈਨੂੰ
0: ਦੇਂ ਤੇ ਲੂ ਮੈਂ ਸੋਨਾ ਨਾ ਦੇ ਦੋ
1: ਆ ਇਹ ਤੇ ਹਗੇ ਨੇ ਰਨ ਵਾਲਾ ਨਹੀਂ ਹੈ ਇਹ ਇਹ ਚੀ ਹਦਾ ਸਦ ਦੋ ਹਮ ਕਫਾ ਦਾ ਸੰਚ
0: ਇਹ ਦੋ ਹੁਣ ਨਹੀਂ ਮਾਲ
1: ਮਾਂ
0: ਗੇ ਬਾਵਰ
1: ding ada sand sada ha he madia den hada
0: idu sayatta ti hadani
1: idu saya hum
0: ti am
1: dagar me ho anna si he ge me
0: me hende tre de tren kala
1: idu da hada ha poli poli hadia poli hadia hada len kare le me hada ye ha ba vale na de
0: ਮੈਂ ਕਾਲਾ ਵਰ ਕੋਲਾ ਬਾਟਣੀ ਦੋ ਐ ਯਾਨੇ ਇਹ ਦੁਕਸ ਨੁਕਕ ਕਣੀ ਤਗੇਗਾ ਇਤੁਰੋਚੀ
1: ਆਹਾ ਨੇ ਹੈ ਹਵੀ ਰ ਫੈਸ ਤਿਸ ਨਾ ਹਾਤਿਆ ਹਲਾ ਕੋਰੀ ਐਸਾ
0: ਇਹ ਆਸਾ ਯਾ ਦੋ
1: ਆ ਤੈਂ ਹਵਾ ਮੀ ਅਣੀ ਹੈ ਵਸੇ ਮਾਲੇ ਗੰਦਮ ਵੇਸ ਕਨੇ ਕੋ ਗੰਦਮ ਵੇਸੇ ਇਹ ਗੋ ਤਾਂ ਹਾਲਾ
0: ਮੀ ਹਾਰ ਹੋਰੀ ਤਿਆਰ ਵੇ ਫਦੋ ਅਣੀ
1: ਆ
0: ਤੇਲਮ ਫਸ਼ਮ ਵੇ
1: No, ne. Adi, no es morde.
0: De me pone morde ni, ¿do morde ready con todo?
1: Morde, ¿verdad? Este es aquí, era en una cara de.
0: ¿Menduru que qué on? Ni mi fa.
1: ¿Qué on tenga? Este es ama, gati chao no que me no mami.
0: Por eso hace sada monti dani.
1: Ah, ne.
0: ¿Y un nani kambi mahama kambi do?
1: ਕਾਮ
0: ਵੀ ਕਾਮ ਵੀ ਨਾ ਕਾਗੜੇ ਅਸੇ ਕਾਮ ਵੀ ਮੈਂ ਮਹਿੰਗਾ
1: ਵਾਹ
0: ਲਵਾ ਜਹਾਂ ਗਾਦੇ ਆਵਾਰਾ ਪੰਗੇ ਲਵੇ ਤੋਏ
1: ਆਵਾਰਾ ਜੀ ਲਵੇ ਦੇ ਨਸ ਮਸਰ ਜੀ ਲਵੇ
0: ਦੋ ਐ ਮ ਲਵੇ
1: ਲਵਾ ਹਮ ਤੋ ਇੰਗੇ ਨੋ ਲਵਾ
0: ਐ ਲਵਾ ਕਮ ਮੇ ਬਾਲਨੀ ਦੇ ਨਾ ਗਾ ਫ ਮੇ ਤੀ
1: ਆਵਾਰਾ ਪੰ ਕੇ ਆਵਾਰਾ
0: ਦੋ ਆ ਐ ਮ ਲਵਾ ਜਾ ਹਮ ਵੀ
1: ਆ ਉਮੀਦ ਕਰੋ ਆਡੋ ਹਣ ਸਵਤ
0: ਕੋਲਵੇਂ ਸੁਮੇਦ ਕੁਰਨੇ ਹਮਾਨੋ ਹਣ ਕਮ
1: ਸੋਲਨ ਫਾਤਨ ਹਾਸ ਸੋਲ
0: ਆ ਥੈਂਕ ਯੂ ਇੰਗੇ ਲਵਾ ਜਹਾ ਦੇ
1: ਓਕੇ

0: ਖਲੇ ਗਫਾਨ ਵਿਦਾਲ ਵਾਸ਼ ਤੇ ਬੈ ਮੀ ਹੁਣ ਨਿਖਮ ਬੁਣੇ ਬਲਾਸ਼ ਅੱਲੋਹ ਤੇ ਬੈ ਮੀ ਹੁੰਗੇ ਇਵ ਮਾਈ ਫੇਨੁੰ ਗਿੰਦਵਾ ਅਦਿ ਤੇ ਬੈ ਮੀ ਹੁੰਗੇ ਹਿੱਤਗਾ ਸਿੱਖ ਜੱਸਵੈ ਫਿਨਮ ਇਕਨ ਤੱਤ ਤੇ ਬੈ ਮੀ ਹੁਨੰ ਅਲੁੰ ਗਿਨਸ ਦੇਨੀ ਅੱਲੋਹ ਫਿਯਵਾ ਖੁੰ ਇਲਾਹ ਕਹੀਏ ਤਿਮਨ ਰਸਕਲਾਂਗੇ ਆਇਤ ਇਕਿ ਗੁਗੁਤ ਬਯਾਂ ਖੁਦ ਬਣੀ ਖੁੰ ਫਦੇ ਖੁੰ ਖ ਖਲੇ ਗਫਾਨ ਦਿਖ ਵਡਾ ਗਨ ਵਾਸ਼ ਦਿੰਗ ਏ ਫਹੁਸ ਏਵਰਿੰ ਏ ਆਇਤ ਕੁੰ ਦੁਰਹਲਿਵ ਗਣਿਤ
1: ਦਿਵੇਹੀ ਐਫਐਮ ਦਿਵੇਹੀ ਨਾਇਕੋ ਨੋ ਦਿਹ ਇੱਕ ਮੈਗਾਹਰਟਸ
2: ਅਲੀਨੂਰ